0: ਨਾ ਪਪੀਹਾ ਚੁੱਪਾ ਬੈਠਾ ਗੱਲ ਫੁਲਾ ਕਰ ਕੁੱਪਾ
1: ਕਾਂ ਕਾਂ ਕਾਂ
0: ਅਰੇ ਪਪੀਹੇ ਐਸੇ ਕਿਉਂ ਬੈਠਾ ਹੈ ਭਈਏ ਸਾਰਾ ਜੰਗਲ ਝੂਮ ਰਹਾ ਹੈ ਅਰੇ ਤੂੰ ਕੈਸਾ ਦੁੱਖ ਮਨਾ ਰਹਾ ਹੈ ਕਾਂ ਕਾਂ ਕਾਂ
2: ਤੰਗ ਮਤ ਕਰ ਤੂੰ ਮੁਝਕੋ ਕੌਵੇ ਜਾ ਜਾ ਜਾ ਮੁਝਸੇ ਬਤਿਆਨੇ ਸੇ ਪਹਿਲੇ ਹਰੇ ਤੂੰ ਮੂੰਹ ਤੋ ਧੋਕਰ ਆ
1: ਕਾਂ ਕਾਂ ਕਾਂ
0: ਮੂੰਹ ਵੀ ਧੋਕਰ ਆਉਂਗਾ ਮੈਂ ਪਾਣੀ ਵੀ ਪੀਊਂਗਾ ਜੀ ਭਰ ਸਬਕੇ ਸੰਗ ਮਿਲਤਾ ਲਖੋਦਨੇ ਮੈਂ ਵੀ ਮਦਦ ਕਰੂੰਗਾ ਡਟ ਕਰ ਅਰੇ ਪਪੀ ਹੈ ਅਰੇ ਪਪੀ ਹੈ ਤੁਮ ਵੀ ਚਲੋ ਕੁਛ ਮਦਦ ਕਰੋ
2: ताल खोदने में इस जंगल में खुदेगा तालाब अरे वाह जनाब ताल के अंदर मिट्टी होगी पानी भी गंदा ही होगा छी छी कौन पिएगा उसको अरे काले कौवे मुझको बख्शो
1: का का का
3: कौवा मदद मांगने आया पपीहे ने डांट कर उसे भगाया रिमछिम रिमछिम बरखा आई पपीहे ने झूम कर गाया।